ਏ ਸੋਲਾ ਸਾਲਾ ਤੰਦਾਨ ਹੈ ਤੇਰੇ ਖਿਆਲਾਂ ਤੰਦਾਨ ਹਮ ਤੇਰੇ ਤੇਰੇ ਤੇਰੇ ਚਾਹਨ ਵਾਲੇ ਹੈ ਹਮ ਕਾਲੇ ਹੈ ਤੋ ਕਿਆ ਹੂ।